0: ਅਤੇ ਬਣਾ ਅਤੇ ਅੜਿਓੜਿਆ ਅਤੇ ਇੰਗਰੇਜ਼ ਸਦਾ ਬੇਖਮ ਅਭੋਰ ਆਲਮਨ ਫਿਰਨ ਹਮ ਅਨ ਪ੍ਰਥਮ ਰੋਗ ਗੁਲਬਦਾ ਮੀ ਹਮ ਤੇਰੇ ਅਸ਼ਟਮ
1: Please remain standing if you're able for the playing of the national anthem of Argentina.
0: Argentina ko misalam hathi aur hai.